0: ਚਾਲੇ ਅੜਤਾਂ ਰੁੱਖਾਂ ਨੇ ਬਾੜ ਨਾਖਿਆ ਜਿਕੋ ਨੀ ਹੋਣਾ ਚਾਹੀਸ ਤੋ ਜਿਆਂ ਜਿਆਂ ਜਲਵਾਯੂ ਰੋ ਪ੍ਰਭਾਵ ਪੜਿਓ ਹੋ ਤੋ ਖੇਜੜੀ ਮਾਥੇ ਵੀ ਪੜਿਓ। ਸੈਂਟਰਲ ਇੰਸਟੀਟਿਊਟ ਫਾਰ ਐਰਿਡ ਹਾਰਟੀਕਲਚਰ ICAR ਬੀਕਾਨੇਰ ਇੱਕ ਸੋਧ ਪਰਚੇ ਮਾਂ ਇਨਰੀ ਗਿਰਾਵਟ ਰੋ ਕਾਰਨ ਰੂਟ ਬੋਰਟ ਰੋ ਪ੍ਰਕੋਪ ਅਰ ਫੰਗਲ ਰੋ ਸੰਕਰਮਣ ਮਾਨਿਓ ਹੈ ਜਿੱਕੀ ਨਿਵਲੀ ਜੜਾਂ ਮਾਇਸੂ ਬਾਵੜੇ ਅਰ ਹੌਲੇ ਹੌਲੇ ਸਾਉਂਠੀ ਜੜਾਂ ਨੇ ਥੋਥੀ ਕਰ ਨਾਖੇ ਅਰ ਵਧਤੀ ਬੱਤੀ ਸਮੂਲੇ ਰੂਖ ਨੇ ਸੜਾ ਨਾਖੇ। ਇੱਕ ਹੋਰ ਕਾਰਨ ਹੈ ਕਿ ਰੂਖ ਮਾਈ ਫਫੂੰਦ ਲਾਗਣੋ ਚੱਕੀ ਖੇਜੜੀ ਰੇ ਮੂਲ ਬਾਗ ਮਾਈ ਲਾਗੇ ਜਿੱਕੀ ਧੀਮੇ ਧੀਮੇ ਕਰਤੀ ਸੁਖਾਈ ਨਾਖੇ ਅਰ ਇਨਸੂ ਅਲਗੀ ਇਨਮਾਈ ਉਦਈ ਲਾਗਣੀ। ਖੇਜੜੀ ਮਾਥੇ ਜਲਵਾਯੂ ਰੋ ਕੀਟਾਣੂ ਔਰ ਤੋਂ ਅਸਰ ਪੜਿਓ ਹੈ ਅਰ ਇਨਰੇ ਸਾਗੇ ਇੱਕ ਮਹਿਤੀ ਬਾਤ ਆਏ ਵੀ ਹੈ ਕਿ ਭੂਜਲ ਰੋ ਇਸਤਰ ਹੇਠੇ ਜਾਉਣੋ ਤਾਪਮਾਨ ਬਦਲਣੋ ਜਿਨਰੇ ਕਾਰਨ ਖੇਜੜੀ ਰੋਗ ਪ੍ਰਤੀਰੋਧਕ ਛਮਤਾ ਕਮ ਹੁੰਦੀ ਜਾਵੇ ਹੈ। ਜਦ ਸਰੀਰ ਨਿਬੜੋ ਹੋਵੇ ਤੋ ਉਣ ਮਾਤਾ ਕਿੱਤੀ ਖੇਚਲ ਕਰ ਲੋ ਲਾਗ ਕਰੇ ਹੀ ਕੋਨੀ ਜੇ ਕਰੇ ਤੋ ਵਾ ਬਾਤ ਹੋਵੇ ਕੋਨੀ। ਖੇਜੜੀ ਰਾਜਸਥਾਨ ਰੀ ਜਿਸ ਜਲਵਾਯੂ ਹੈ ਉਣ ਮਾਈ ਆਪਰੀ ਹੂੰਸ ਰਾਖੇ ਤੋ ਉਭੋ ਰਹੇ ਇਨਰੇ ਸਿਆਤੀ ਕਾਰਨ ਹੈ ਕਿ ਸਰਕਾਰ ਕਾਨੀ ਇਨ ਪੇਟੇ ਨਹੀਂ ਸੰਰਕਸ਼ਣ ਹੋਵੇ ਨੀ ਕੋਈ ਇਨ ਪੇਟੇ ਕੋਈ ਯੋਜਨਾ ਬਣੀ ਹੈ ਅਰ ਇਨ ਕਾਰਨ ਹੋ ਸਕੇ ਧਿਆਨ ਵੀ ਨਹੀਂ ਦੀਜੀ ਹੋਵੇ। ਖੇਜੜੀ ਦੇ ਸੰਰਕਸ਼ਣ ਖਾਤਰ ਰਾਜਸਥਾਨ ਦੇ ਨੀਤੀ ਨਿਰਮਾਤਾ ਸ਼ਾਸਨ ਪ੍ਰਸ਼ਾਸਨ ਨੇ ਧਿਆਨ ਦੇਣ ਦੀ ਦਰਕਾਰ ਹੈ। ਆਮ ਮਾਤ ਖੇਰੇ ਵਿਚਾਲੇ ਸਕੂਲਾਂ ਮਾਏ ਕਿਤਾਬੇ ਮਾਧਿਅਮ ਸੂ ਜਾਗਰੂਕ ਕਰਨੋ ਘਣੋ ਮਹਿਤਾ ਹੋਵੇ ਜੇ ਇਹ ਹੋਵੇ ਤੋ ਪਰਿਆਵਰਣ ਨੇ ਖੇਜੜੀ ਨੇ ਨੂਵੀ ਦੀਟ ਨੂਵੋ ਜੀਵਨ ਮਿਲ ਸਕੇ। ਖੇਜੜੀ ਮਰੂ ਬੌਮਰੀ ਕਲਪ ਵਿਰਕਸ਼ ਜਿਨ ਮਾਥੇ ਬੀਕਾਨੇਰ ਸਥਿਤ ਸੈਂਟਰਲ ਇੰਸਟੀਟਿਊਟ ਫਾਰ ਐਰਿਡ ਹਾਰਟੀਕਲਚਰ CIAH ਇੱਕ ਵੈਰਾਇਟੀ ਰੋ ਸੋਧ ਕਰਿਓ ਹੈ ਜਿੱਕੀ ਬਿਨ ਕਾਂਟੇਰੀ ਹੈ ਇਨਰੇ ਪੈਦਾਵਰ ਅਰ ਖੇਤਾਂ ਮਾਈ ਭਾਂਤ ਭਾਂਤਰੀ ਫਸਲਾਂ ਵਿਚਾਰੇ ਪਰੀਕਸ਼ਣ ਜੋਧਪੁਰ ਸਥਿਤ ਕੇਂਦਰੀ ਰੁਕਸ਼ ਖੇਤਰ ਅਨੁਸੰਧਾਨ ਸੰਸਥਾਨ ਕਾਜਰੀ ਮਾਈ ਕਰੀ ਜਾਏ ਜਿੱਕੇ ਮਾਈ 2 ਸਾਲ ਸੂ ਸਾਂਗਰੀ ਉਗ ਜਾਵੇ ਜਿਨਰੀ ਉਚਾਈ 5 ਸੂ 6 ਫੁੱਟ ਹੀ ਰਹੇ ਅਰ ਇਨਰੀ ਸਾਂਗਰੀ ਰੋ ਸਵਾਦ ਜੂਨੀ ਸਾਂਗਰੀ ਜਿਹਾ ਹੀ ਰਹੇ। ਕਾਜਰੀ ਖਾਨੀ ਸੂ ਵੀ ਜੂਨੀ ਖੇਜੜੀ ਨੇ ਲੇਰ ਨੂਈ ਪੌਦ ਤਿਆਰ ਕਰੇ ਹੈ ਜਿੱਕੇ ਮਾਥੇ ਪਰੀਕਸ਼ਣ ਹੋਵੇ ਜੱਕੀ ਮੋਠ ਬਾਜਰੇ ਅਰ ਬੀਜੀ ਫਸਲਾਂ ਵਿਚਾਲੇ ਬਾਹਰ ਪਰੀਕਸ਼ਣ ਕਰੇ ਤੱਕ ਕਿਸਾਨਾਂ ਦੀ ਆਮਦ ਵੱਧ ਸਕੇ। ਖੇਜੜੀ ਮਰੂ ਬੌਮਰੀ ਸੰਸਕ੍ਰਿਤਿਕ ਧਾਰਮਿਕ ਆਰਥਿਕ ਆਧਾਰ ਹੈ। ਮਰੂ ਬੌਮਰੀ ਇਮਰਤ ਹੈ ਜੇ ਇਨਰੀ ਸਾਰ ਸੰਭਾਲ ਹੁੰਦੀ ਰਹੀ ਤੋਂ ਭਾਵੀ ਕੇਡ ਇਨਰੀ ਮਹਿਤਾ ਵੀ ਜਾਣੇਲਾ ਅਰ ਧਰੋਹਰ ਪੇਟੇ ਪਰਿਆਵਰਨ ਪੇਟੇ ਵੀ ਇੱਕ ਖਾਸ ਦੀਠ ਰੱਖੇਲਾ। ਜਾਂ ਖੇਜੜਲੀ ਗਾਂਵ ਰੇ ਬਲੀਦਾਨ ਸੂ ਸੀਖ ਸੂਈ ਬਰਸ 1970 ਦਸ਼ਕ ਮਾਏ ਉੱਤਰਾਖੰਡ ਮਾਏ ਚਿਪਕੋ ਅੰਦੋਲਨ ਚਾਲੂ ਹੋਇਓ ਹੋ। ਕੋਰੋਨਾ ਕਾਲ ਰੀ ਮਹਾਮਾਰੀ ਮਾਏ ਪਰਿਆਵਰਨ ਰੀ ਕਿਤੀ ਮਹਿਤਾ ਹੈ ਆ ਆਮ ਮਾਨ ਖੇਰੇ ਸਮਝ ਆਈ। ਇਨਰੋ ਇੱਕ ਉਦਾਹਰਣ ਰੱਖਣਾ ਚਾਹੂੰ ਕਿ ਕੋਰੋਨਾ ਕਾਲ ਮੈਂ ਦੁਨੀਆ ਰੋ ਕੋਈ ਵੀ ਕੋਣੋ ਅਛੂਤੋ ਨਹੀਂ ਰਹੇ ਪਰ ਰਾਜਸਥਾਨ ਰੇ ਇੱਕ ਗਾਂਵ ਮਾਏ ਰੁੱਖਾਂ ਰੇ ਪ੍ਰਤੀ ਇੱਤਾ ਪਰਿਆਵਰਨ ਪ੍ਰਤੀ ਮਿਨਕ ਜਾਗਰੂਕ ਹਾ ਕਿ ਆਖੇ ਗਾਂਵ ਮਾਏ ਨੀਮ ਰਾ ਰੁੱਖ ਇੱਤਾ ਲਗਾਏ ਰਹਾ ਜਿਨ ਪੇਟੇ ਕੋਰੋਨਾ ਗਾਂਵ ਰੀ ਸਿਉਂ ਨਹੀਂ ਚੜ ਸਕਿਓ। ਮਾਨਖੋ ਜਦ ਜਦ ਪ੍ਰਕਿਰਤੀ ਸੁ ਖਿਲਵਾੜ ਕੀਨੋ ਹੈ ਤੋ ਉਨਨੇ ਇਨਰੋ ਪਰਿਣਾਮ ਝੀਲਣੋ ਪੜਿਓ ਹੈ। ਆਪਰੇ ਸਵਾਸਥ ਮਾਏ ਵਿਕਸਾਵ ਰੇ ਨਾਮ ਮਾਥੇ ਪਰਿਆਵਰਨ ਪੇਤੇ ਰੁੱਖਾਂ ਰੋ ਘਾਂਟੋ ਮੋਸ ਮੋਸ ਮਾਰ ਨਾਖਿਓ ਚਾਵੇ ਇਣ ਮਾਈ ਰਾਜ ਵਰਖ ਖੇਜੜੀ ਹੋ ਜਾਂ ਬੀਜਾ ਰੁੱਖ। ਪ੍ਰਕਿਰਤੀ ਨੇ ਖੁਦਰੋ ਹੀ ਸਰੀਰ ਮਾਨੋ ਇਣ ਸੂ ਨਾ ਕਰੋ ਥੇ ਕੋਈ ਖੇਬੀ ਪਰਿਆਵਰਨ ਜੀਵਨ ਰੋ ਆਧਾਰ ਸਵਸਥ ਹੋ ਤੋ ਮਾਨਖੋ ਨਿਰੋਗ ਰਹਿਸੀ।
1: सौरभ कार्यक्रम में अभी आपने सुनी वार्ता खेजड़ी मरुभोमरो कल्परुंख। वार्ताकार थे सुनील गज्जानी। आकाशवाणी बीकानेर का ये ढोला मारू चैनल है।